ਕੁੱਲ ਹੁੰਦੇ ਚਮਕਦੀ ਠੀਕ ਵਾਕੇ ਸੀਕੋ ਕੁਲਾ ਮੇ ਸੀਕੋੜਾ ਚਮਕਦੀ ਕੁਲਾ ਮੇ ਵਾਕੇ ਸੀਕੋੜਾ ਚਮਕਦੀ ਸਕੋਲਾ ਮੇ